0: ਕ੍ਰਿਸ਼ੀ ਜਗਤ ਕਾਰਜਕ੍ਰਮ ਸੁਣਨ ਵਾਲੇ ਸਾਰੇ ਬਣ ਭਾਈਆਂ ਨੇ ਆਨੰਦ ਭਾਈ ਕੀ ਰਾਮ ਰਾਮ। ਔਰ ਭਾਈ ਉਹ ਫਿਲਹਾਲ ਆਪਣਾ ਟਾਈਮ ਜੋ ਹੋਈ ਵੇ ਗਰਮੀ ਕਾ ਚੱਲ ਰਿਹਾ ਹੈ, ਔਰ ਜੋ ਵੀ ਆਪਣੀ ਕ੍ਰਿਸ਼ੀ ਕਰੀ ਆਏ ਹੈ ਭਾਈ, ਖੇਤੀਬਾੜੀ ਹੈ, ਉਸਕੇ ਸਾਥ ਸਾਥ ਜੋ ਵੀ ਭਾਈ ਆਪਣੇ ਕਾਮ ਧੰਦੇ ਕਰੇ ਹੈ, ਤੋ ਔਰ ਕਰਨੇ ਵੀ ਜ਼ਰੂਰੀ ਹੈ, ਕਿਉਂਕਿ ਅੱਜ ਕੱਲ੍ਹ ਜੋ ਸਘਨ ਖੇਤੀ ਕਾ ਟਾਈਮ ਚੱਲ ਰਿਹਾ ਹੈ। ਔਰ ਭਾਈ ਨੂੰ ਦੇਖਾਂ ਹਾਂ ਕਿ ਜਬ ਤੀ ਕਿਸਾਨ ਭਾਈ ਕਾ ਦੌਰ ਕੋਈ ਅਲੱਗ ਤੇ ਖੇਤੀਬਾੜੀ ਕੇ ਸਾਥ ਆਮਦਨੀ ਨਹੀਂ ਹੋਗੀ, ਇਤਨੇ ਕਾਮ ਨਹੀਂ ਚੱਲਦਾ। ਔਰ ਭਾਈ ਮਹਿੰਗਾਈ ਕਾ ਟਾਈਮ ਹੈ, ਬਿਲਕੁਲ ਸਹਾਇਕ ਧੰਦਾ ਹੋਣਾ ਜ਼ਰੂਰੀ ਹੈ। ਤੋ ਅੱਜ ਇੱਕ ਪੂਰਵ ਪ੍ਰਸਾਰਿਤ ਬਾਤਚੀਤ ਹੈ ਮਸ਼ਰੂਮ ਔਰ ਡਿੰਗਰੀ ਕੀ ਕਾਸ਼ਤ ਕੇ ਬਾਰੇ ਮੈਂ, ਕਿਉਂਕਿ ਇੱਕ ਇਹ ਵੀ ਆਪਣੀ ਮਸ਼ਰੂਮ ਡਿੰਗਰੀ ਤਾਂ ਇੱਕ ਅਲੱਗ ਆਮਦਨੀ ਲਈ ਜਾ ਸਕੇ ਹੈ। ਤੋ ਇਹ ਪੂਰਵ ਪ੍ਰਸਾਰਿਤ ਬਾਤਚੀਤ ਹੈ। ਡਾਕਟਰ ਰਾਕੇਸ਼ ਕੁਮਾਰ ਚੁੱਗ ਜੀ ਆਪਣੇ ਚੌਪਾਲ ਮਾਂ ਥੀ, ਤੋ ਭਾਈਆ ਨੇ ਸ਼ੁਰੂਆਤ ਕਰੇਂਗੇ ਇੱਕ ਬਾਤਚੀਤ ਕੇ ਦੁਆਰਾ।
1: ਭਾਈ ਆਜ ਬਾਤ ਕਰੇਂਗੇ ਮਸ਼ਰੂਮ ਹੈ ਡਿੰਗਰੀ ਕੀ ਜੋ ਖੇਤੀ ਹੈ ਕਿਸਾਨ ਭਾਈ ਕਰੇ ਹੈ ਉਸਸੇ ਕੈਸੇ ਉਤਪਾਦਨ ਲੈ ਸਕੇ ਹੈ ਕੀ ਕਾਮ ਇਸਮੇਂ ਕਰ ਸਕੇ ਇਸਕਾ ਬਾਰਾ ਮੈਂ ਔਰ ਇਸਕਾ ਬਾਰਾ ਮੈਂ ਆਜ ਬਾਤਚੀਤ ਕਰਨ ਖਾਤਰ ਅੱਜ ਚੌਪਾਲ ਮਾਂ ਆਏ ਹੈ ਡਾਕਟਰ ਰਾਕੇਸ਼ ਕੁਮਾਰ ਚੁੱਗ ਜੀ, ਆਪ ਵਿਭਾਗ ਅਧਿਕਸ਼ ਹੈ HOD ਔਰ ਪੌਧ ਵਿਗਿਆਨ ਵਿਭਾਗ ਹਰਿਆਣਾ ਕਿਸ਼ ਵਿਸ਼ਵਵਿਦਿਆਲਯ ਸਰ ਮੈਂ ਆਪਸੇ ਵਾਅਦੇ ਰਹੇ ਹਾਂ। ਤੋ ਡਾਕਟਰ ਸਾਹਿਬ ਚੌਪਾਲ ਮੈਂ ਆਪਕਾ ਸਵਾਗਤ ਕਰਤੇ ਹੈ।
2: ਧੰਨਵਾਦ ਜੀ।
1: ਤੋ ਡਾਕਟਰ ਸਾਹਿਬ ਸ਼ੁਰੂਆਤ ਕਰੇਂਗੇ ਮਸ਼ਰੂਮ ਸੇ, ਜੋ ਭਾਈ ਬਿਲਕੁਲ ਨਹੀਂ ਜਾਣਤੇ ਮਸ਼ਰੂਮ ਕੇ ਬਾਰੇ ਮੈਂ ਕਿਆ ਹੋਤਾ ਮਸ਼ਰੂਮ ਕਿਆ ਹੋਤੀ ਹੈ ਡਿੰਗਰੀ, ਉਨਕੋ ਯੇ ਬਤਾਓ ਕਿ ਯੇ ਕਿਆ ਉਤਪਾਦ ਹੈ ਭਾਈ ਕਿਆ ਕਾਮ ਆਵੇ।
2: ਮਸ਼ਰੂਮ ਇੱਕ ਤਰ੍ਹਾਂ ਕੀ ਫਫੂੰਦ ਹੋਤੀ ਹੈ ਜੋ ਕਿ ਖੇਤੋਂ ਮੇਂ ਬਾਗੋਂ ਮੇਂ ਚਾਰਾਗਾਹੋਂ ਮੇਂ ਵਰਸ਼ਾ ਰਿਤੂ ਮੇਂ ਪਹਿਲੇ ਆਪਣੇ ਆਪ ਉਗ ਜਾਤੇ ਥੇ, ਪਰੰਤੂ ਜੋ ਮਸ਼ਰੂਮਸ ਹਮ ਵਰਸ਼ਾ ਰਿਤੂ ਮੇਂ ਉਗ ਜਾਤੇ ਥੇ ਔਰ ਉਸਮੇਂ ਸੇ 14,000 ਸੇ ਲੈ ਕੇ 16,000 ਤੱਕ ਮਸ਼ਰੂਮਸ ਹੈ ਔਰ ਉਨਮੇਂ ਸੇ ਕੁਛ ਮਸ਼ਰੂਮਸ ਖਾਣੇ ਕੀ ਹੋਤੀ ਹੈ ਔਰ ਕੁਛ ਮਸ਼ਰੂਮਸ ਜੰਗਲੀ ਹੈ, ਤੋ ਇਸ ਲਈ ਜੋ ਮਸ਼ਰੂਮਸ ਹਮਾਰੇ ਖਾਣੇ ਕੇ ਲੀਏ ਹੋ ਵਹੀ ਖਾਣੀ ਚਾਹੀਏ, ਜੋ ਜੰਗਲੀ ਮਸ਼ਰੂਮ ਹੋ ਵੋ ਨਹੀਂ ਖਾਣੀ ਚਾਹੀਏ ਕਿਉਂਕਿ ਵੋ ਜ਼ਹਿਰੀਲੀ ਵੀ ਹੋ ਸਕਤੀ ਹੈ। ਔਰ ਮਸ਼ਰੂਮਸ ਮੇਨਲੀ 4-5 ਤਰ੍ਹਾਂ ਕੀ ਹੈ, ਜੈਸੇ ਕਿ ਬਟਨ ਮਸ਼ਰੂਮਸ ਹੈ, ਓਇਸਟਰ ਮਸ਼ਰੂਮਸ ਹੈ, ਮਿਲਕੀ ਮਸ਼ਰੂਮਸ ਹੈ, ਪੈਡੀਸਟਾ ਮਸ਼ਰੂਮਸ ਹੈ, ਯੇ 4-5 ਤਰ੍ਹਾਂ ਕੀ ਮਸ਼ਰੂਮਸ ਹੈ ਜਿਨ ਕੀ ਵਿਗਿਆਨਿਕ ਖੇਤੀ ਕੀ ਜਾਤੀ ਹੈ।
1: ਡਾਕਟਰ ਸਾਹਿਬ ਇਸਮੇਂ ਥੋੜ੍ਹਾ ਸਾ ਰੁਕੂੰਗਾ ਆਪਕੋ ਯਹਾਂ ਪੇ ਮੈਂ, ਆਪ ਬਤਾ ਰਹੇ ਕਿ ਕਈ ਪ੍ਰਕਾਰ ਕੇ ਮਸ਼ਰੂਮ ਹੈ ਇਸਮੇਂ, ਕੁਛ ਖਾਣੇ ਕੀ ਕੁਛ ਨਹੀਂ ਖਾਣੇ ਕੀ ਪਹਿਚਾਨ ਕੈਸੇ ਕਰੇ, ਕੌਣ ਸੀ ਖਾਣੇ ਕੀ ਕੌਣ ਸੀ।
2: ਦੇਖੋ ਜੋ ਮਸ਼ਰੂਮਸ ਵਿਗਿਆਨਿਕ ਪਦਤੀ ਸੇ ਉਗਾਈ ਗਈ ਹੈ ਔਰ ਜਿਸ ਮਸ਼ਰੂਮ ਕੋ ਹਮ ਪਹਿਚਾਨ ਸਕਤੇ ਹੈ ਵਹੀ ਮਸ਼ਰੂਮਸ ਹਮਕੋ ਖਾਣੀ ਚਾਹੀਏ, ਔਰ ਜੋ ਮਸ਼ਰੂਮਸ ਹਮ ਖਾ ਰਹੇ ਹੈ ਮਾਰਕੀਟ ਮੇਂ ਕਿ ਵੋ ਬਟਨ ਮਸ਼ਰੂਮਸ ਹੈ ਔਰ ਬਟਨ ਮਸ਼ਰੂਮਸ ਜਬ ਹਮ ਮਸ਼ਰੂਮਸ ਕਾ ਨਾਮ ਆ ਜਾਤਾ ਹੈ ਨਾ ਹਮਾਰੇ ਪਾਸ, ਤੋ ਹਮਾਰੇ ਕੋ ਬਟਨ ਮਸ਼ਰੂਮ ਹੀ ਪਤਾ ਹੈ ਔਰ ਮਸ਼ਰੂਮਸ ਕੇ ਬਾਰੇ ਮੇਂ ਕਿਸੀ ਕੋ ਨੌਲੇਜ ਵੀ ਨਹੀਂ ਹੈ, ਕਿਸੀ ਕੋ ਪਤਾ ਵੀ ਨਹੀਂ ਹੈ। ਤੋ ਮੇਰਾ ਜੋ ਆਜ ਕਾ ਵਿਸ਼ੇ ਹੈ ਵੋ ਡਿੰਗੜੀ ਮਸ਼ਰੂਮਸ ਹੈ, ਜੋ ਕਿ ਬਟਨ ਮਸ਼ਰੂਮਸ ਲਗਭਗ 90% ਲੋਕ ਹਰਿਆਣਾ